0: 호빠 미야 아레 히타샤 엘리베 카스트 엘리베 카마 바지
1: 에 라루 자한 누자하 타요 힝갈람 미제니
0: 아
1: 에라 쇼 호빠 미야 카스트 엘리베니
0: 아 힝갈레마
1: 에 헨타 에 헨타 쿠 인갸노 리베네 도에
0: 헨타 쿠 하이고 바레 미 에 산 아라 랑카 모두 로노 가제 히랑 엔나 제 티르 엔타니
1: era alo fashu ka hingali do mi am kon hama kura kamete
0: ha mi ha amare ginan kura
1: ehenta te mudu kasrat swara ove do hamara rashuga nudan ta kahala
0: mudu kasrat bian tang kor kor do bas ane dasi tike hame
1: eta hingalan je hun
0: hingalan je no de mi kamo mi du asati be mi hum swara rangalo kasrat ko duasan tivemos mudereno para eu mormiho e mismo mudere saden ane nimala fatam debure dahala fatio emragali
1: timun ni hama veli gandu gado
0: veli gandu ka hama ralu ja hisab ka hama hingala
1: aha
0: dekho dekho la hingala haden ane yaddi e kan me pone
1: ਵਰਾ ਫਾਇਦਾ ਹੋਰ ਕਮ ਕੇ ਤੀ ਬੁਨਨੀ ਦੋ
0: ਨਿੰਮਾ ਹਦੰਨਾ ਇਗੋ ਸੋ ਦਿਉ ਮੇ
1: ਮਰਾਂਗਲੇ ਦੇਂ ਠਿਕਨ ਕੁਰਮ ਫਸ਼ਾਂ ਫ ਤੰਕੁਲੇ ਮੀ ਦੋ ਸਲੇ ਮੈਂ ਅੰਨਾ ਬਦਲ ਤਵੇ ਸਮਾ ਮਿਲੇ ਵੇ ਸੰਗੇ ਅੰਦਾਜ਼ਾ ਕੋਲੇ ਵੇ ਨੀ ਤਾ ਹਮੇ ਨਾ ਕੀਆ ਦੇ
0: ਇੰਗੇ ਅਸ ਕੁਰਵੇ ਨੇ ਤੀ ਇੰਨਾ ਨੀ ਗਿਨ ਤੂ ਏ ਤੇ ਏ ਤੇ ਸੇਨਨਾ
1: ਨੁਵਾਣੇ ਤੇਦੇ ਤਿਬੁਣੀ ਕਸਰਤ ਸਮਵਾਣੀ ਇਹਿੰ ਹਮ ਕੁਰਮ ਫਸ਼ਾ ਫ ਦੋਸ ਕੋਲਕੁੰ ਏਗੇ ਨਤੀਜਾ ਫੇਨਾਣੇ ਦੋ
0: ਨਾਏ ਦਸ਼ਮਾ ਏ ਤੇ ਐਕਸਪੀਰੀਅੰਸ ਫਹੁਰੀ ਮਾ ਦਸ਼ਮਾ ਹੈ ਮਿਗੋਣੀ
1: ਕੁੰ ਕਮੇ ਤੀ ਰਾਣ ਫਸ਼ੁ ਗੇ ਹਿੰਗਾਲੁ
0: ਓਹ ਏ ਤੇ ਨੋ ਹਮ ਹਿੰਗੀ ਮਾ ਇੰਗੇ ਦੇ ਇਕ ਏਗੇ ਅਸਰ ਦੇ ਵਰ ਰਮਾ ਵੰਦ ਦੇ ਦਸ਼ਮਾ ਕੁਰਾ ਕਮੇ ਹਿੰਗੋ ਬਾਕੀ ਹਮ ਇਕਣ ਵੇ ਸਿੰਗਾ ਮੀਹਾ ਕੋ ਨੁਦੀ ਸੇਖਣੀ ਮੈਂ ਖਣੇ ਵਸਦਾ ਹਿੰਦਾ ਇਹੋ ਤਾਂ ਹਿੰਗਿਆ ਗੇ ਆਹਰ ਦੇ ਆਹਰ ਵੰਦੇ ਹੈ ਉਲੀ ਫੌਦੀ ਮਦ ਮੀਹਾ ਰੇ ਕੇ ਵਾ ਇਹ ਅਸਲ ਇਹ ਅਸ ਪੂਰਾ ਸੰਤ ਨੇ ਪੁਣ ਇਹ ਕੇ
1: ਪੂਰਾ ਅਸਰ
0: ਹੋਇੰਗੇ ਮੀਹਾ ਰੇ ਕੇ ਜੇ
1: ਵਰਗਿਨ ਤਿਬੁਨੀ ਵਰਗਿਨ ਸਿਹੀ ਕੰਕਮੰ ਹਮ ਫਰਵਾਏ ਕੇ ਹਿੰਗਾਲੋ ਮਕੀ ਤੋ ਦੂੜਾ ਹੈ ਉਹ ਕਮ ਵਾਰ ਮੁਹਿੰਮ ਹਿੰਗਾਲੋ ਦੇ ਹਿੰਗਾਲੋ ਮੱਕੀ ਵਾਰ ਮੀ ਵਾਰ ਫਸੇ ਹੈ ਕੋਲਦੇ ਵੇ ਆਦੀ ਵਾਰ ਮੀ ਦੂੜਾ ਹੈ ਉਹ ਕਮ ਤੇ ਹੁਰੂਮਾ ਕੁਰਮ ਵਾਰ ਰੰਗਲ ਕਸਰਤ ਕੇ ਗੋਤ ਕਾ ਦੋ ਫਾਹ ਗਬਸ ਕੋ ਫੋਨ
0: ਇਹ ਤੇ ਮੇ ਬੋਣ ਵਾਰ ਰੰਗਲ ਹੈ ਇੰਗੀ ਕੇ ਗੋਸੀਏ ਦਸ ਮਾਦੇ
1: ਇੰਗੀ ਦਸ ਮਾ ਇਹ ਤੇ ਇੰਗੀ ਫਹੁਰੀ ਹਮ ਦੇਂ ਹਮ ਗੈਮ ਉਸ ਮੀ ਫੋਨ ਤਕਾ ਟੀਵੀ ਤਕ ਕੁਰਮ ਤੇ ਮੀ ਦੁਰਜ ਜੇ ਹਿਲਾਫ ਇਰਕੁਲ ਕਨ ਨਮਸ ਤਿਬਨਾ ਹੈ ਅਤਿਰ ਮੱਚ ਗੋਸਲਾ ਬੀਚ ਗਹਿੰਗਾਲਾ ਮਿਖਾਲ ਕੰ ਕਮੋਂ ਇਹਮ ਫਾਇਦਾ ਤਵਸ ਕੁਰਾਨ ਦੋ
0: ਅਸ ਵਰ ਦੂਰੇ ਆਸਦਾ ਐਸੀ ਇਹ ਵਰ ਦੂਰੇ ਮਿਹਾਰ ਮਿਲੇ ਹਾ ਮੀ ਹੋ ਇਬਸ ਵਰ ਕ ਇਕੰਤ ਤਖੇ ਨਹੁਰੇ
1: ਫੋਨ ਕਦ ਆਬਦ ਤਿਬਨੀ
0: ਫੋਨ ਆ ਫੋਨ ਕੰਤ ਦੇਖਿਓ ਦੇ ਇਹ ਕਾਲ ਗੰਦ ਤਾ ਹੁਲੇ ਰੇ ਅਸ ਮਾ ਸਰ ਨੋ ਦੇਖਨ ਦੋ ਮੇ ਉਹ ਸੁੰਦਰ ਸਮੇ ਦੋ ਤਾ ਹਸ
1: ਵਰ ਗਿਨਮੀ ਹੁਲੇ ਤਾ ਦੋ ਸੁ ਮੂਦੰ ਇਰੇ ਮੀ ਦੋ
0: ਨੋਲੇ ਮੀ ਦਾ ਮੀ ਹੁੰਦੇ ਇਸ ਸਮੇ ਦਾ ਮੀ ਹੁੰਦੇ ਨੇ ਇਹ ਗਿਨਮ ਗਿਨੇ ਨੋ ਆ ਮੇ ਹੁਲੇ ਪਾਇਆ ਖਬਰ ਕੋਮ ਦੇ ਕੁਸ ਮੂਦ ਦਾ ਮੀ ਹੁੰਦੇ ਹਾਂ
1: ਦੈਂ ਕਸਰਤ ਐਚ ਸਕੀ ਗਵਾ ਦੁੰ ਕੁਰੀ ਮਦੋ ਇਹ ਗੇ ਮੇਰਾ ਗਲ ਨਤੀਜਾ ਫੇਨ ਮੈਂ
0: ਮੇਰੇ ਨੂੰ ਕਹਿੰਦੇ ਹਮ ਕੋਮ ਦੇ ਕੁਸ ਕੂੜਾ ਵਾ ਕੁਸ ਕੋਲੇ ਇੱਕ ਮਹੀ ਦੋ ਕੋਲ ਲੈ ਜੇ
1: ರಂಗಳು ಹೆಚ್ಚಿ ಹಿಮಣಿ ಮೇಣಿ ಮುನಿತ ಅದು ಓಕೆ ದುಸುಮ ಕೊಂದವೆ ಗೆನಸ್ತೇವಿ ಮಿ ಅದು ಜರಾ ಜರಾ ಮೇಕಿಲಾಳಿ ತೂ ಅಣಾಡಿ ಏನು ಹಾಸ ಕೊಲ್ಲಣ್ಣ

0: ਹਿਮਬਿਹਿ ਰੱਖਾ ਤਿਰਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗਿੰ ਅੱਦੋਵੂੰ
1: ਕੈਸਾ ਕਿੰਬੀ ਅਲਾਣਮਾ ਅੰਗਿਆ ਨੇਫੇ ਨਿਵਾ ਕੁਰੂੰ
0: ਹਿਮਬਿਹਿਗੇ ਐਵਸ ਅਲਾਮਾਤੇ ਹੁਰਣਮਾ ਮਾਸਕ ਏਲੂੰ
1: ਅਦਿ ਹਿਮਬਿਹਿਗੇ ਅਲਾਮਾਤੇ ਹੁਰਣਮਾ ਇਕ ਹਰਿਵੂੰ
0: ਹਿਮਬਿਹਿਗੇ ਅਲਾਮਾਤੇ ਫੇਣਿਜਨਮਾ ਲਸਨ ਕੁਰਵਾ ਸਿਹੀ ਫਰਵਾ ਹੋਦਵਾ

0: ਇਕਲਾਂਗੇ ਵੰਡ ਹੈ ਹੂਨ ਖਮਗਾ ਵਨਿਕੋ ਏਵਰਿਨ ਖਾਂ ਦਿਵਾ ਅਧਿ ਬਿਰਵਰਿ ਖਮਗਾ ਵਨਿਕੋ ਏਵਰਿਨ ਅਮਾਂ ਖਨ ਦਿਵਿ ਰਸਖਲਾਂਗੇ
1: ਦਿਵੇ ਐਫ ਐਮ ਨੂਅ ਦਿਹੇ ਕੇ ਮੈਗਾਟਸ।

0: ZVFM ਨੋਦੀ ਹੈ ਕਿ ਮੇਗਾ
1: ਰਾਂਦਕਾ ਗੁਲਫਵੀ ਟਿਕਿਆਮ ਰੀਤ
2: ਲਵਤਾ ਰੋਏ ਆਤਿਸ ਕੁਰੀਏ
1: ਨੋਦੀ ਹੈ ਕਿ ਮੇਗਾ ZVFM ਗੇ ਮੈਂ ਹਾਂ ਨੋਦੀ ਪਾਈ ਲਵਤਾ ਕੋ ਮਿਸ ਪੈਣੀ ਕਿ
0: ਫਿਲਮ ਨੋ ਮੈਂ ਕੀ ਹਮਾ ਦਿਵਹਿੰਗ ਮੋਨੀਫੂ ਫਿਲਮ ਵੈ ਦੇਨੋਮਗਾ ਅਬਦੁਸ

ਰੈਡੀ ਕੁਰੀਆ ਕਹਿੰਦਾ ਟੀ ਟਾਈਮ ਰਿਕੁਐਸਟ ਹੋਣੀ ਮਾਂ ਦਾ ਵਾਗੂ ਤੁਮੀ ਜੇ ਹੁਣ ਉਮੀਦ ਮੁਕਰੇ ਨਹੀਂ ਸ਼ੋਗੇ ਤੇਰੇ ਗੇਨਸ ਤੇ ਹੁਣ ਲਾਵਤੇ ਹੁਣ ਤੇਰੇ ਨਾ ਕੰਮ ਦੇ ਕੰਮ ਵਰ ਉਫਾਇਰ ਔਰ ਬਾਜਰ ਵਾਗੂ ਕੋਲ ਕੇ ਦਮ ਵਾਕੇਲਾ ਅਸਲਾਮ ਅਲੈਕੁਮ।

0: 리테링.
1: 디데이 FM. ਨੋਦੀ ਹੈ ਕਿ ਮੇਗਾ
2: ਦਾੰਤਕਾ ਗੁਲਫਵੀ ਫਿਕਿਆਮ ਰੀਤ
3: ਲਵਤਾ ਰੋਏ ਆਦੇਸ ਕੁਰੀਏ
2: ਨੋਦੀ ਹੈ ਕਿ ਮੇਗਾ ਦਿਵੇ ਹੈ ਫਿਲਮ ਗੇ ਮੈਂ ਹਾਂ ਤੇ ਪਾਈ ਲਵਤਾ ਕੋ ਮਿਸ ਫੇਰੇ
3: ਕੋ ਫਿਲਮ ਨੂੰ ਮੈਂ ਕੀ ਹਮਾ
1: ਦਿਵੇ ਹੈ ਕਿ ਮੋਨੀਫੂ ਹੈ ਫਿਲਮ ਦੇ ਨਮੁਗਾ ਅਬਦੁਸ